0: पेंशन और गोल्ड लोन के लिए संपर्क करें अपनी नजदीकी शाखा से। SBI, the banker to every Indian. नियम और शर्तें लागू।
1: आकाशवाणी चंडीगढ़ से लीजिए प्रस्तुत है लाइव पंजाबी फोन इन प्रोग्राम सुनेहे मित्रां दे। सुनेहे मित्रां दे तुहाडे दिल खिचवे सुनेहे तुहाडे दिल दा हाल ते पंजाबी गीतां दी तमाल जी सुनेहे मित्रां दे इस पंजाबी फोन इन प्रोग्राम च तुहाडा बहुत बहुत स्वागत है। रमेश कपूर वालों तुहानू सारयां नू प्यार भरी नमस्कार सत श्री अकाल आदाब और सुनाओ दोस्तों की हाल चाल है। हमेशा वांग अज भी साडी वाहिगुरु अगे इही अरदास है कि तुसीं चढ़दी कला च होवो। हुण इस तों पहलां कि असीं तुहाडे सुनेहे अपने सुणन वालियां तक पहुंचाइए आकाशवाणी चंडीगढ़ दा इक सुनेहा अपने प्यारे स्रोतियां दे नाल। दोस्तों ड्राइविंग करदिआं हमेशा ट्रैफिक दे नियमां दी पालना करो। बिना वजह हॉर्न ना बजाओ। स्लिप रोड नू कदी भी ब्लॉक ना करो। रेड लाइट कदी भी पार ना करो। ड्राइविंग करदिआं मोबाइल फोन दा इस्तेमाल ना करो। नशा करके ते तेज रफ्तार नाल ड्राइविंग ना करो। हमेशा सुरक्षित ड्राइविंग करो। स्कूटर मोटरसाइकिल चलांदिआं सिर ते हेलमेट जरूर पाओ ते कार च सफर करदिआं हमेशा सीट बेल्ट लगाओ। याद रखो सड़क सुरक्षा जीवन रक्षा। ਹੁਣ ਵਾਰੀ ਏ ਤੁਹਾਡੇ ਸੁਨੇਹਿਆਂ ਦੀ ਆਓ ਫਿਰ ਸੁਣੀਏ ਤੁਹਾਡੇ ਸੁਨੇਹੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
2: ਸੈਕਟਰ 9 ਪੰਚਕੂਲੇ ਤੋਂ ਰਮੇਸ਼ ਗੁਲਾਟੀ ਵੱਲੋਂ ਰਮੇਸ਼ ਕਪੂਰ ਵੀਰ ਜੀ ਨੂੰ ਤੇ AIR ਚੰਡੀਗੜ੍ਹ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਗੁਲਾਟੀ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ?
2: ਬਹੁਤ ਵਧੀਆ ਕਪੂਰ ਸਾਹਿਬ। ਅੱਜ ਬੈਠਿਆ ਨਾ ਜੇ ਮੈਂ ਪੈਸੇ ਦਾ ਜੁਗਾੜ ਜਿਹਾ ਸੋਚ ਰਿਹਾ ਸੀ ਤਾਂ ਉਹਦੇ ਚੋਂ ਇੱਕ ਸੁਨੇਹਾ ਨਿਕਲ ਆਇਆ ਕਿ ਜੇ ਪੈਸਾ ਨਾ ਹੋਏ ਤਾਂ ਜੀਣਾ ਔਖਾ ਹੋ ਜਾਂਦਾ ਜੀ ਟੀ ਟੀ ਕਰਕੇ।
1: ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ।
2: ਤੇ ਜੇ ਪੈਸਾ ਆ ਜੇ ਤਾਂ ਥੋੜਾ ਜਿਹਾ ਜੀਣਾ ਸੌਖਾ ਹੋ ਜਾਂਦਾ ਜੀ। ਪਰ ਤੇ ਜੇ ਪੈਸਾ ਜ਼ਰੂਰਤ ਤੋਂ ਜ਼ਿਆਦਾ ਆ ਜੇ ਭਾਜੀ ਤਾਂ ਕਈ ਵਾਰ ਬੰਦੇ ਦੀ ਅਕਲ ਹੀ ਖਾ ਜਾਂਦਾ ਜੀ।
1: ਜੀ ਜੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ।
2: ਸਾਰਿਆਂ ਨਾਲ ਤਾਂ ਨਹੀਂ, ਸਾਰਿਆਂ ਨਾਲ ਤਾਂ ਨਹੀਂ ਲੱਗੂ, ਲੇਕਿਨ ਮੋਸਟਲੀ ਹੋ ਜਾਂਦਾ ਕਿ ਜਦੋਂ ਸਾਡੇ ਕੋਲ ਇੱਕਦਮ ਪੈਸਾ ਆਉਂਦਾ ਨਾ ਤਾਂ ਥੋੜੀ ਨਟ ਬੋਲਟ ਕਈਆਂ ਬੰਦਿਆਂ ਦੇ ਢਿੱਲੇ ਹੋ ਜਾਂਦੇ ਆ, ਸਭ ਦੇ ਨਹੀਂ ਮੈਂ ਕਹਿ ਸਕਦਾ
1: ਜੀ।
2: ਸੋ ਮੈਂ ਤਾਂ ਇਹੀ ਸੁਨੇਹਾ ਮਿੱਤਰਾਂ ਨੂੰ ਦੇਣਾ ਚਾਹਾਂਗਾ ਕਿ ਜੇ ਰੱਬ ਦੇਵੇ ਤਾਂ ਬਾਈ ਜੂੜ ਕੇ ਖਾਇਓ ਤੇ ਬਸ। ਇਹਦਾ ਦੁਬਾਰਾ ਕੋਈ ਪਤਾ ਨਹੀਂ ਜੀ ਕਦੋਂ ਦਲੱਤੀ ਮਾਰ ਜੇ।
1: ਬਿਲਕੁਲ ਦੇਖੋ ਇਹ ਜਿਹੜੀ ਮਾਇਆ ਹੈ ਨਾ, ਮਾਇਆ ਹੈ ਨਾ, ਮਾਇਆ ਬਹੁਤ ਤੁਹਾਨੂੰ ਘੁਮਾਉਂਦੀ ਹੈ। ਇਸੇ ਕਰਕੇ ਬਜ਼ੁਰਗਾਂ ਨੇ ਕਿਹਾ ਨਾ ਕਿ ਹਮੇਸ਼ਾ ਸਬਰ ਅਤੇ ਸੰਤੋਖ ਦੇ ਨਾਲ ਜਿਹੜੀ ਜ਼ਿੰਦਗੀ ਉਹ ਗੁਜ਼ਾਰਨੀ ਚਾਹੀਦੀ ਹੈ। ਇਹ ਨਹੀਂ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸਾ ਆ ਗਿਆ ਅਤੇ ਤੁਸੀਂ ਬਿਲਕੁਲ ਹੀ ਆਪਣਿਆਂ ਨੂੰ ਭੁੱਲ ਜਾਓ, ਹੈ ਨਾ। ਅਤੇ ਜੇ ਬਿਲਕੁਲ ਸਹੀ ਗੱਲ ਹੈ ਤੁਹਾਡੀ, ਜੇ ਤੁਹਾਡੇ ਕੋਲ ਕਈ ਵਾਰੀ ਹੁੰਦਾ ਕਿ ਪੈਸੇ ਨਹੀਂ ਹੁੰਦੇ ਤਾਂ ਕਈ ਲੋਕ ਜਿਹੜੇ ਤੁਹਾਡਾ ਫੋਨ ਵੀ ਨਹੀਂ ਚੁੱਕਦੇ ਫਿਰ, ਹੈ ਨਾ, ਕਿਤੇ ਪੈਸੇ ਮੰਗਣ ਵਾਲੇ
2: ਜੀਵਨ ਨਾਲ ਬੀਤੀ ਆਪਣੀ ਹਰ ਬੰਦੇ ਦੀ ਲਗਭਗ ਇਹੀ ਕਹਾਣੀ ਹੈ ਜੀ। ਆ ਜੇ ਤਾਂ ਮੈਂ ਤਾਂ ਇਹੀ ਕਹਿੰਦਾ ਕਿ ਸਹੀ ਤਰੀਕੇ ਉਹਦਾ ਇਸਤੇਮਾਲ ਕੀਤਾ।
1: ਬਿਲਕੁਲ ਜੀ, ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਚਾਹੀਦਾ ਪੈਸੇ ਦਾ। ਥੋੜਾ ਜਿਹਾ ਜੋੜ ਕੇ ਰੱਖੋ, ਥੋੜਾ ਖਰਚ ਕਰੋ, ਥੋੜਾ ਲੋਕਾਂ ਦੇ ਜਿਹੜੇ ਗਰੀਬ ਦੂਸਰੇ ਲੋਕ ਨੇ, ਜ਼ਰੂਰਤਮੰਦ ਨੇ, ਉਹਨਾਂ ਦੀ ਮਦਦ ਵੀ ਕਰ ਦਿਓ, ਹੈ ਨਾ।
2: ਬਿਲਕੁਲ ਬਿਲਕੁਲ ਬਿਲਕੁਲ, ਉਮੀਦ
1: ਜੀ, ਉਮੀਦ ਕਰਦੇ ਹਾਂ ਤੁਹਾਡੇ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ।
2: ਬਹੁਤ ਮਿਹਰਬਾਨੀ ਭਾਜੀ।

0: ਆਕਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਸੁਣ ਰਹੇ ਹੋ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਤੁਸੀਂ ਵੀ ਆਪਣਾ ਕੋਈ ਸੁਨੇਹਾ ਇਸ ਪ੍ਰੋਗਰਾਮ 'ਚ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸਾਡੇ ਟੈਲੀਫੋਨ ਨੰਬਰ ਨੇ 2660615 2660617 ਤੇ 2660619। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਸੈਕਟਰ 13 ਮਨੀ ਮਾਜਰਾ, ਚੰਡੀਗੜ੍ਹ ਤੋਂ
0: ਜੀ। ਰਾਜੂ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਆਕਾਸ਼ਵਾਣੀ ਚੰਡੀਗੜ੍ਹ ਦੇ ਪ੍ਰੋਗਰਾਮ ਲਗਾਤਾਰ ਸੁਣਦੇ ਰਹਿੰਦੇ ਹੋ?
1: ਹਾਂ ਜੀ, ਲਗਾਤਾਰ। ਪਹਿਲੇ ਸੋਮਵਾਰ ਨੂੰ 10:30 ਤੋਂ 11 ਵਜੇ ਤੱਕ ਫਿਰ ਵੀ ਰਿਕਾਰਡਿੰਗ ਚੱਲਦੀ ਸੀ, ਅਗਲੇ ਦਿਨ ਮੰਗਲਵਾਰ ਨੂੰ ਜੀ।
0: ਬਹੁਤ
1: ਦੇਰ ਤੋਂ ਸੁਣ ਰਹੇ ਸਰ ਜੀ ਪ੍ਰੋਗਰਾਮ।
0: ਅੱਛਾ,
1: ਹਾਂਜੀ।
0: ਕਿੰਨੀ ਦੇਰ ਤੋਂ ਸੁਣ ਰਹੇ ਹੋ?
1: ਬਹੁਤ ਦੇਰ ਤੋਂ, ਜਦ ਰੇਨੂ ਬੰਸਲ ਜੀ ਮੈਡਮ ਜੀ ਵੀ ਹੁੰਦੇ ਸੀ, ਜਦ ਬਾਤਾਂ ਪ੍ਰੋਗਰਾਮ ਆਇਆ।
0: ਅੱਛਾ ਜੀ ਜੀ, ਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
1: ਸਰ ਜੀ, ਸੁਨੇਹਾ ਮੇਰਾ ਆਇਆ ਸੀ, ਆਪਾਂ ਕਿਤੇ ਕੰਮ ਕਰਦੇ ਹਾਂ ਵਰਕਸ਼ਾਪ 'ਚ, ਫੈਕਟਰੀ 'ਚ, ਕਿਤੇ ਵੀ, ਸਾਨੂੰ ਮਤਲਬ ਆਪਣੀ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਜੀ।
0: ਜੀ ਬਿਲਕੁਲ।
1: ਮੈਂ ਅੱਜ ਸਵੇਰੇ ਅਖਬਾਰ ਪੜ੍ਹਿਆ, ਕੋਈ ਲੇਡੀਜ਼ ਕਿਤੇ ਫੈਕਟਰੀ 'ਚ ਕੰਮ ਕਰਦੀ ਸੀ, ਉਹਦੀ ਮਸ਼ੀਨ 'ਚ ਚੁੰਨੀ ਪੈ ਗਈ ਸਰ ਜੀ, ਬਹੁਤ ਬੜਾ ਹਾਦਸਾ ਹੋ ਗਿਆ।
0: ਬਿਲਕੁਲ, ਦੇਖੋ ਪ੍ਰੀਕੋਸ਼ਨਸ ਜਿਹੜੇ ਆ ਉਹਨਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹਮੇਸ਼ਾ। ਸਾਵਧਾਨੀ ਨਾਲ ਕੰਮ ਕਰੋ, ਕਿਤੇ ਵੀ ਤੁਸੀਂ ਕੰਮ ਕਰ ਰਹੇ ਹੋ, ਅਤੇ ਖਾਸ ਤੌਰ ਦੇ ਉੱਤੇ ਇੱਦਾਂ ਦੀਆਂ ਮਸ਼ੀਨਾਂ ਦੇ ਕੋਲ ਕੰਮ ਕਰਦੇ ਹੋ ਅਤੇ ਜਿਹੜੇ ਉਹ ਕੱਪੜੇ ਹੈ ਆਪਣੇ, ਉਹਨਾਂ ਦਾ ਧਿਆਨ ਜ਼ਰੂਰ ਰੱਖੋ।

0: ਬਹੁਤ ਵਾਰੀ ਇਦਾਂ ਦੇ ਹਾਦਸੇ ਸੁਣਨ ਨੂੰ ਵੀ ਆਉਂਦੇ ਆ ਔਰ ਦੇਖਣ ਨੂੰ ਵੀ ਮਿਲਦੇ ਆ। ਬਿਲਕੁਲ, ਹੁਣ ਕਈ ਵਾਰੀ ਸਕੂਟਰ ਮੋਟਰਸਾਈਕਲ ਤੇ ਜਾਂਦਿਆਂ ਵੀ ਚੁੰਨੀ ਜਿਹੜੀ ਹੈ ਕਈ ਵਾਰੀ ਉਹ ਸੰਭਾਲੀ ਨਹੀਂ ਹੁੰਦੀ ਤੇ ਫਿਰ ਉਹ ਚੱਕੇ ਦੇ ਵਿੱਚ ਫਸ ਜਾਂਦੀ ਹੈ ਚੁੰਨੀ, ਤੇ ਉਹਦੇ ਨਾਲ ਵੀ ਬੜੇ ਵੱਡੇ ਵੱਡੇ ਹਾਦਸੇ ਹੋ ਗਏ। ਕਈ ਵਾਰੀ ਚਾਰਾ ਕੱਟਣ ਵਾਲੀ ਮਸ਼ੀਨ ਹੁੰਦੀ ਹੈ ਜਿਹੜੀ ਹੈ ਨਾ, ਉਹ ਮੋਟਰ ਵਾਲੀ ਮਸ਼ੀਨ ਹੁੰਦੀ ਹੈ ਤੇ ਉਹਦੇ ਵਿੱਚ ਵੀ ਕਈ ਵਾਰੀ ਇਸ ਤਰ੍ਹਾਂ ਚੁੰਨੀ ਅੜ ਜਾਂਦੀ ਹੈ, ਜਾਂ ਕਈ ਵਾਰੀ ਮਤਲਬ ਥੋੜ੍ਹਾ ਜਿਹਾ ਸਾਵਧਾਨੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਹਮੇਸ਼ਾ ਸੁਰੱਖਿਅਤ ਰਹੋ ਤੁਸੀਂ। ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਕਪੂਰ ਸਾਹਿਬ ਨਮਸਕਾਰ।
0: ਨਮਸਕਾਰ ਜੀ,
1: ਤੁਹਾਡੇ ਪੁਰਾਣੇ।
0: ਵਾਹ ਜੀ ਵਾਹ ਵਿਨੋਦ ਜੀ, ਇਹ ਤੁਹਾਡਾ ਜਿਹੜਾ ਹਾਸਾ ਹੈ ਨਾ ਵਾਇਰਸ ਵਾਂਗਰ ਫੈਲਦਾ ਸਾਰੇ ਪਾਸੇ, ਤੇ ਸਾਰੇ ਸਾਰੇ ਸਾਡੇ ਸੁਣਨ ਵਾਲੇ ਜਿਹੜੇ ਨਾ ਉਹਨਾਂ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਆ ਜਾਂਦੀ ਹੈ। ਪਰਮਾਤਮਾ ਕਰੇ ਇਹ ਮੁਸਕਾਨ ਇੱਦਾਂ ਹੀ ਤੁਹਾਡੀ ਬਣੀ ਰਹੇ ਔਰ ਸਾਡੇ ਸਾਰੇ ਸਰੋਤਿਆਂ ਦੀ ਮੁਸਕਾਨ ਇਸੇ ਤਰ੍ਹਾਂ ਬਣੀ ਰਹੇ।
1: ਸਹੀ ਗੱਲ ਹੈ ਭਰਾਵਾਂ ਦਾ ਆਸ਼ੀਰਵਾਦ ਹੀ ਹੈ
0: ਜੀ। ਵਿਨੋਦ ਜੀ ਕਿੱਥੋਂ ਬੋਲ ਰਹੇ ਹੋ ਤੁਸੀਂ? ਅੱਛਾ, ਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
1: ਸੁਨੇਹਾ ਆ ਗਿਆ ਜੀ, ਨਰਾਤੇ ਸ਼ੁਰੂ ਹੋ ਗਏ ਨੇ ਮਾਤਾ ਸ਼ੇਰਾਂ ਵਾਲੀ ਦੇ
0: ਜੀ।
1: ਪਰਮਾਤਮਾ ਮਾਤਾ ਸ਼ੇਰਾਂ ਵਾਲੀ ਸਭ ਨੂੰ ਤੰਦਰੁਸਤੀ ਬਖਸ਼ੇ
0: ਜੀ,
1: ਸਾਰੇ ਸਹੀ ਰਹਿਣੇ ਚਾਹੀਦੇ ਨੇ।
0: ਬਿਲਕੁਲ ਜੀ ਬਿਲਕੁਲ, ਸਾਰੇ ਤੰਦਰੁਸਤ ਰਹਿਣ, ਹਮੇਸ਼ਾ ਖੁਸ਼ ਰਹਿਣ, ਅਸੀਂ ਤਾਂ ਇਹੋ ਹੀ ਹਮੇਸ਼ਾ ਪ੍ਰਾਰਥਨਾ ਕਰਦੇ ਹਾਂ ਪਰਮਾਤਮਾ ਅੱਗੇ ਸਾਰਿਆਂ ਦੇ, ਹੈ ਨਾ ਜੀ। ਤੇ ਹੋਰ ਕੀ ਸੁਨੇਹਾ, ਹੋਰ ਕੀ ਸੁਨੇਹਾ ਦੇਣਾ ਚਾਹੋਗੇ?
1: ਸੁਨੇਹਾ ਇਹ ਹੈ ਜੀ, ਹੁਣ ਠੰਡ ਸ਼ੁਰੂ ਹੋ ਗਈ ਹਲਕੀ ਹਲਕੀ ਸਵੇਰੇ ਸ਼ਾਮ ਦੀ ਨਾ। ਹਾਂ, ਤੇ ਥੋੜਾ ਜਿਹਾ ਆਪਣਾ ਬਚਾਓ ਰੱਖਣਾ ਚਾਹੀਦਾ
0: ਜੀ।
1: ਆਂਦੀ ਠੰਡ ਵੀ ਜਾਂਦੀ, ਠੰਡ ਤੁਹਾਨੂੰ ਪਤਾ ਲੱਗਦੀ ਤਾਂ ਜ਼ਰੂਰ ਹੈ ਆਂਦੀ ਇੱਕ ਵਾਰੀ।
0: ਬਿਲਕੁਲ, ਠੰਡ ਆਂਦੀ ਵੀ ਮਾੜੀ ਤੇ ਜਾਂਦੀ ਵੀ ਮਾੜੀ, ਥੋੜਾ ਜਿਹਾ ਆਪਣਾ ਧਿਆਨ ਰੱਖੋ। ਉਮੀਦ ਕਰਦੇ ਹਾਂ ਵਿਨੋਦ ਜੀ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਵਾਸਤੇ।

0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਰਮੇਸ਼ ਕਪੂਰ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਮੈਂ ਜੀ ਪਿੰਡ ਮੌੜਕੁਰ ਦੇ ਜ਼ਿਲ੍ਹਾ ਬਠਿੰਡਾ ਜਗਜੀਤ ਮੱਟੂ ਬੋਲਦਾ ਸਰ ਜੀ।
0: ਜੀ ਮੱਟੂ ਜੀ, ਕੀ ਹਾਲ ਚਾਲ ਹੈ ਬਾਬਿਓ?
1: ਠੀਕ ਠਾਕ ਜੀ, ਤੁਸੀਂ ਤਾਂ ਜੀ ਰੱਬ ਦਾ ਰੂਪ ਹੋ ਜੀ, ਤੁਸੀਂ ਇੰਨਾ ਭਾਰ ਜਿਹੜਾ।
0: ਉਹ ਨਹੀਂ ਜੀ, ਨਹੀਂ ਏਦਾਂ ਨਾ ਕਿਹਾ ਕਰੋ ਤੁਸੀਂ, ਨਹੀਂ ਜੀ ਇਨਸਾਨ ਹੀ ਰਹਿਣ ਦਿਓ।
1: ਪ੍ਰੋਗਰਾਮ
0: ਚ ਕੀ ਸੁਨੇਹਾ ਲੈ ਕੇ ਆਏ ਹੋ?
1: ਸੁਨੇਹਾ ਜੀ, ਭੈਣ ਭਰਾ ਦੀਆਂ ਗੱਲਾਂ ਕਰਨੀਆਂ ਜੀ ਦੋ।
0: ਜੀ ਬੋਲੋ ਜੀ।
1: ਹਾਂਜੀ, ਭੈਣ ਭਰਾ ਦਾ ਰਿਸ਼ਤਾ ਜੀ ਇੱਕ ਇੰਨਾ ਗੂੜਾ ਰਿਸ਼ਤਾ ਹੁੰਦਾ ਜੀ, ਜਿੰਨਾ ਵੀ ਤੁਸੀਂ ਕਹਿ ਦੋ। ਰੱਖੜੀ ਵੇਲੇ ਭੈਣ ਕਿੰਨੀਆਂ ਦੁਆਵਾਂ ਲੈਂਦੀ ਆ, ਕਿੰਨੀਆਂ ਦਿੰਦੀ ਆ ਜੀ, ਤੇ ਜਿਹੜੀ ਧੀ ਭੈਣ ਕੋਲੇ ਪੁੱਤਰ ਸਮਝ ਲਓ ਜੀ ਭਰਾ ਨਾ ਹੋਵੇ, ਉਹ ਕਿਵੇਂ ਰੋ ਰੋ ਕੇ ਜੀ ਅਰਦਾਸਾਂ ਬੇਨਤੀਆਂ ਕਰਕੇ ਭਰਾ ਦੀ ਸੁੱਖ ਮੰਗਦੇ। ਤੇ ਅੱਜ ਕੱਲ ਵੇਲੇ ਕਹੇ ਜਾ ਜੀ ਭਰਾ ਭੈਣ ਵਰਤਦੇ ਨੀ। ਮੈਂ ਇਹੀ ਗੱਲ ਕਹਿਣਾ ਜੀ ਵੀ ਸਾਨੂੰ ਭੈਣ ਭਰਾਵਾਂ ਨੂੰ ਆਸ ਵਰਤ ਕੇ ਰਹਿਣਾ ਚਾਹੀਦਾ ਜੀ। ਜੇ ਤੁਹਾਡਾ ਹੁਕਮ ਹੋਵੇ ਜੀ ਦੋ ਲੈਣਾ ਚੁਣਾ ਦਾ ਹੀ ਕਰਤਾ
0: ਬਿਲਕੁਲ ਜ਼ਰੂਰ ਸੁਣਾਓ ਜੀ।
1: ਲੈ ਸੁਣੋ ਜੀ।
0: ਹਾਂਜੀ।
1: ਹਾਉ ਇੱਕ ਵੀਰ ਦਈ ਵੇਰ ਬਾਸੋ ਖਾਣ ਨੂੰ ਬੜਾ ਹੀ ਚਿੱਤ ਕਰਦਾ, ਹਾਉ ਇੱਕ ਵੀਰ ਦਈ ਵੇਰ ਬਾਸੋ ਖਾਣ ਨੂੰ ਬੜਾ ਹੀ ਚਿੱਤ ਕਰਦਾ, ਹਾਉ ਪੈਣਾ ਭਾਵੇਂ ਲੱਖ ਜਿਉਂਦੀਆਂ ਲੱਖ ਜਿਉਂਦੀਆਂ, ਉਹ ਪੈਣਾ ਭਾਵੇਂ ਲੱਖ ਜਿਉਂਦੀਆਂ ਪਾਈਆਂ ਬਾਜ ਨਾ ਕਰਾਂ ਦੇ ਵਿੱਚ ਸਰਦਾ, ਸੇਰੀ ਉੱਤੇ ਹੱਥ ਤਾਰੀ ਕੇ ਸੇਰੀ ਉੱਤੇ ਹੱਥ ਤਾਰੀ ਕੇ ਪੈਣਾ ਰੋਂਦੀਆਂ ਨੂੰ ਵੀਰ ਵਰਾਉਂਦੇ, ਹੋ ਸੁੱਖਾ ਸਦਾ ਸੁੱਖ ਦੀ ਰਹੇ ਸੁੱਖ ਦੀ ਰਹੇ, ਹੋ ਸੁੱਖਾ ਸਦਾ ਸੁੱਖ ਦੀ ਰਹੇ ਕਿਤੇ ਵੀਰ ਨਾ ਕਿਸੇ ਦਾ ਰੱਬ ਖੋਵੇ।
0: ਵਾਹ ਜੀ ਵਾਹ, ਬਹੁਤ ਹੀ ਵਧੀਆ ਤੁਸੀਂ ਗਾਇਆ ਔਰ ਸੁਨੇਹਾ ਵੀ ਤੁਸੀਂ ਬਹੁਤ ਵਧੀਆ ਦਿੱਤਾ। ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਮੱਟੂ ਜੀ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
2: ਗੁੱਡ ਮਾਰਨਿੰਗ ਰਮੇਸ਼ ਜੀ।
0: ਹੈਲੋ, ਗੁੱਡ ਮਾਰਨਿੰਗ ਜੀ, ਤੁਹਾਡੀ ਆਵਾਜ਼ ਠੀਕ ਨਹੀਂ ਆ ਰਹੀ, ਥੋੜ੍ਹਾ ਜਿਹਾ ਨੈਟਵਰਕ ਏਰੀਆ ਦੇ ਵਿੱਚ ਆ ਜਾਓ। ਹਾਂਜੀ ਬੋਲੋ ਜੀ, ਕੌਣ ਬੋਲ ਰਹੇ ਹੋ?
2: ਮੈਂ
0: ਕਿਰਨ ਜੀ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਜੀ ਬੋਲੋ ਜੀ, ਕੀ ਸੁਨੇਹਾ ਲੈ ਕੇ ਆਏ ਹੋ ਸ਼ਿਮਲੇ ਤੋਂ ਤੁਸੀਂ ਫੋਨ ਕੀਤਾ ਕੁਫਰੀ ਤੋਂ? ਜੀ ਬੋਲੋ
2: ਸਰ। ਮੈਂ ਤਾਂ ਇਹ ਕਹਿਣਾ ਚਾਹਾਂਗੀ ਜਿਸ ਤਰ੍ਹਾਂ ਕਿ ਪੈਸੇ ਕਾ ਹਮੇ ਘਮੰਡ ਨਹੀਂ ਕਰਨਾ ਚਾਹੀਏ ਸਰ, ਕਿਉਂਕਿ ਹਮੇ ਕੱਲ ਆਜ ਹਮਾਰੇ ਪਾਸ ਹੈ, ਕੱਲ ਕਿਸੀ ਔਰ ਕੇ ਪਾਸ ਚਲਾ ਜਾਏਗਾ।
0: ਬਿਲਕੁਲ ਸਹੀ ਗੱਲ ਕਹਿ ਰਹੇ ਹੋ, ਅੱਜ ਸਾਡੇ ਕੋਲ ਹੈ, ਕੱਲ ਕਿਸੇ ਹੋਰ ਕੋਲ ਹੋਏਗਾ। ਇਹੋ ਹੀ ਮਾਇਆ ਜਿਹੜੀ ਆਪਣੀ ਮਾਇਆ ਰੂਪੀ ਜਾਲ ਦੇ ਵਿੱਚ ਸਾਨੂੰ ਬੰਨ ਕੇ ਰੱਖਦੀ ਹੈ, ਥੋੜ੍ਹਾ ਜਿਹਾ ਇਹਦੇ 'ਚੋਂ ਬਾਹਰ ਨਿਕਲਣਾ ਚਾਹੀਦਾ ਹੈ ਨਾ। ਬਿਲਕੁਲ ਘਮੰਡ ਨਹੀਂ ਕਰਨਾ ਚਾਹੀਦਾ ਜੇ ਤੁਹਾਡੇ ਕੋਲ ਜ਼ਿਆਦਾ ਪੈਸਾ ਆ ਗਿਆ। ਉਮੀਦ ਕਰਦੇ ਹਾਂ ਕਿਰਨ ਜੀ, ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ।

0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ? ਨਮਸਕਾਰ ਯਸ਼ ਕੁਮਾਰ ਵਰਮਾ ਜੀ, ਕੀ ਹਾਲ ਚਾਲ ਹੈ ਤੁਹਾਡਾ? ਜੀ ਪਰਮਾਤਮਾ ਕਰੇ ਤੁਸੀਂ ਜਲਦੀ ਜਲਦੀ ਠੀਕ ਹੋ ਜਾਓ, ਤੁਹਾਡੀ ਆਵਾਜ਼ ਉਸੇ ਤਰ੍ਹਾਂ ਹੀ ਬੁਲੰਦ ਹੋ ਜਾਏ ਜਿੱਦਾਂ ਪਹਿਲਾਂ ਹੁੰਦੀ ਸੀ। ਤੇ ਪ੍ਰੋਗਰਾਮ 'ਚ ਕੀ ਸੁਨੇਹਾ ਲੈ ਕੇ ਆਏ ਹੋ? ਟ੍ਰੈਫਿਕ ਦਾ ਬਿਲਕੁਲ ਯਸ਼ ਕੁਮਾਰ ਵਰਮਾ ਜੀ, ਦੇਖੋ ਜਿੰਨੇ ਵੀ ਟ੍ਰੈਫਿਕ ਦੇ ਨਿਯਮ ਬਣੇ ਨੇ ਸਾਡੇ ਸਾਰਿਆਂ ਦੀ ਸੁਰੱਖਿਆ ਵਾਸਤੇ ਬਣੇ ਹੋਏ ਹੈ ਨਾ, ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਹਮੇਸ਼ਾ ਕਰਨੀ ਚਾਹੀਦੀ ਹੈ ਤਾਂ ਕਿ ਤੁਸੀਂ ਵੀ ਸੁਰੱਖਿਅਤ ਰਹੋ ਔਰ ਦੂਜੇ ਵੀ ਸੁਰੱਖਿਅਤ ਰਹਿਣ, ਸਾਰੇ ਲੋਕ ਜਿੰਨੇ ਵੀ ਸੜਕ ਦੇ ਉੱਤੇ ਮੁਸਾਫਰ ਚੱਲ ਰਹੇ ਹੈ।
1: ਬਿਲਕੁਲ ਜੀ ਬਿਲਕੁਲ,
0: ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ।
1: ਧੰਨਵਾਦ।

0: ਸੁਨੇਹਾ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ। ਜੀ ਗੁਰਬਾਜ ਜੀ, ਤੁਹਾਡੀ ਆਵਾਜ਼ ਥੋੜਾ ਜਿਹਾ ਦੂਰੋਂ ਆ ਰਹੀ ਹੈ ਬਹੁਤ ਜ਼ਿਆਦਾ। ਸਪੀਕਰ ਤੁਸੀਂ ਮੈਨੂੰ ਲੱਗਦਾ ਆਨ ਕੀਤਾ ਹੋਇਆ, ਜਾਂ ਤਾਂ ਉਹ ਬੰਦ ਕਰ ਦਿਓ।
1: ਸਪੀਕਰ ਬੰਦ
0: ਹੈ। ਅੱਛਾ, ਹੁਣ ਠੀਕ ਆ ਰਹੀ ਹੈ।
1: ਹਾਂਜੀ, ਮੈਂ ਥੋੜਾ ਪਾਸਾ ਪਰਚਾ ਨਾ
0: ਜੀ, ਪਾਸਾ ਤੁਸੀਂ ਨੈਟਵਰਕ ਵਾਲੇ ਪਾਸੇ ਹੀ ਪਾਸਾ ਪਰਤਿਆ ਕਰੋ। ਤੇ ਪ੍ਰੋਗਰਾਮ ਚ ਕੀ ਸੁਨੇਹਾ ਲੈ ਕੇ ਆਏ ਹੋ, ਕਿਉਂਕਿ ਟਾਈਮ ਥੋੜਾ ਜਿਹਾ ਘੱਟ ਹੈ, ਜਲਦੀ ਜਲਦੀ ਸੁਨੇਹਾ ਦੇ ਦਿਓ।
1: ਆਓ ਸਾਰੇ ਰਲ ਕੇ ਨਾਰਾ ਲਾਈਏ, ਧੀਆਂ ਭੈਣਾਂ ਦੀ ਇੱਜ਼ਤ ਬਚਾਈਏ, ਗੁੰਡਾਗਰਦੀ ਦੂਰ ਭਜਾਈਏ, ਵਾਰਾ ਕਰਦਾ ਨੱਥ ਪਾਈਏ। ਉਸ ਵਰਗੀ ਨਾ ਘਟਣਾ ਹੋਵੇ, ਨਾ ਕਿਸੇ ਕੋ ਝੀਕ ਹੋਵੇ, ਲੀਜਾਂ ਚ ਫਿਰ ਖੂਨ ਨਾ ਚੋਵੇ, ਮਾਂ ਬਾਪ ਬੇਵੱਸ ਨਾ ਹੋਵੇ। ਹਰ ਗਲੀ ਮੁਹੱਲੇ ਅੰਦਰ ਗੁੱਡੀਆਂ ਦੀ ਪਹਿਚਾਣ ਜ਼ਰੂਰੀ। ਅਵਾਰਾ ਜੇ ਕੋ ਨਜ਼ਰ ਕੋ ਆਵੇ, ਵੱਟੋ ਉਹਨੂੰ ਅੱਖਾਂ ਦੇ ਘੂਰੋ। ਅਵਾਰਾ ਜੇ ਕੋ ਨਜ਼ਰ ਆਵੇ ਤਾਂ ਵੱਟੋ ਉਹਨੂੰ ਅੱਖਾਂ ਦੇ ਘੂਰੋ। ਜੀ ਕਪੂਰ ਸਾਹਿਬ
0: ਜੀ, ਬਹੁਤ ਹੀ ਚੰਗਾ ਤੁਹਾਡਾ ਸੁਨੇਹਾ, ਜਿਹੜਾ ਕਵਿਤਾ ਦੇ ਰੂਪ ਦੇ ਵਿੱਚ ਤੁਸੀਂ ਸਾਡੇ ਸੁਣਨ ਵਾਲੇ ਤੱਕ ਪਹੁੰਚਾਇਆ। ਔਰ ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਗੁਰਬਾਜ਼ ਜੀ ਫੋਨ ਕਰਨ ਵਾਸਤੇ।

0: ਦੋਸਤੋ ਜੀ ਤਾਂ ਬਹੁਤ ਕਰਦਾ ਹੈ ਕਿ ਤੁਹਾਡੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣ ਪਰ ਸਮੇਂ ਹੱਥੋਂ ਅਸੀਂ ਮਜਬੂਰ ਹਾਂ ਹੁਣ ਅੱਜ ਦਾ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਰਮੇਸ਼ ਕਪੂਰ ਨੂੰ ਇਜਾਜ਼ਤ ਦਿਓ ਪ੍ਰੋਗਰਾਮ ਦੀ ਅਗਲੀ ਕੜੀ 'ਚ ਅਗਲੇ ਮੰਗਲਵਾਰ ਦਿਨੇ 11:30 'ਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ ਤਦ ਤੱਕ ਲਈ ਰੱਬ ਰਾਖਾ
1: ਸੁਨੇਹੇ ਮਿੱਤਰਾਂ ਦੇ ਤੁਹਾਡੇ ਦਿਲ ਖਿੱਚਵੇਂ ਸੁਨੇਹੇ ਤੁਹਾਡੇ ਦਿਲ ਦਾ ਹਾਲ ਤੇ ਪੰਜਾਬੀ ਗੀਤਾਂ ਦੀ ਧਮਾਲ ਜੀ ਸੁਨੇਹੇ ਮਿੱਤਰਾਂ ਦੇ
0: ਹਮ ਆਕਾਸ਼ਵਾਣੀ ਕੇ ਚੰਡੀਗੜ੍ਹ ਕੇਂਦਰ ਸੇ ਬੋਲ ਰਹੇ ਹੈ 12 ਬਜਨੇ ਵਾਲੇ ਹੈ ਆਈਏ ਸੁਣਤੇ ਹੈ ਸਮਾਚਾਰ ਆਕਾਸ਼ਵਾਣੀ ਕੇ ਦਿੱਲੀ ਕੇਂਦਰ ਸੇ
2: नमस्कार आकाशवाणी समाचार के साथ मैं कनकलता प्रधानमंत्री नरेंद्र मोदी ने कहा है कि केंद्र सरकार ने अपने शासन के दृष्टिकोण और कार्य संस्कृति में पावर टू एम्पावर के सिद्धांत को अपनाया है। नई दिल्ली में आए ब्लूमबर्ग न्यू इकोनॉमी फोरम में श्री मोदी ने कहा कि 21वीं सदी में प्रौद्योगिकी डेटा ज्ञान और नवाचार शक्ति के महत्वपूर्ण स्रोत बन गए हैं। उन्होंने कहा कि सरकार का निरंतर प्रयास ये सुनिश्चित करना है कि भारत की क्षमताएं अन्य देशों के लिए भी अवसरों के नए द्वार खोलें।
3: इनोवेशन की पावर भी ऐसी

0: ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਧੰਨ ਧਾਨਿਆ ਕ੍ਰਿਸ਼ੀ ਯੋਜਨਾ ਫਾਜ਼ਿਲਕਾ ਸਮੇਤ ਦੇਸ਼ ਦੇ 100 ਘੱਟ ਉਤਪਾਦਕਤਾ ਵਾਲੇ ਖੇਤੀਬਾੜੀ ਜ਼ਿਲ੍ਹਿਆਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਤਾਂ ਜੋ ਉਤਪਾਦਕਤਾ ਵਧਾਈ ਜਾ ਸਕੇ ਅਤੇ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਕੀਤਾ ਜਾ ਸਕੇ। ਇਹ ਯੋਜਨਾ ਨੀਤੀ ਆਯੋਗ ਦੇ ਖਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਤੋਂ ਪ੍ਰੇਰਿਤ ਅਤੇ ਜ਼ਿਲ੍ਹਿਆਂ ਦੇ ਖੇਤੀਬਾੜੀ ਵਿਕਾਸ ਲਈ ਰਾਜ ਯੋਜਨਾਵਾਂ ਅਤੇ ਨਿੱਜੀ ਖੇਤਰ ਦੀ ਭਾਗੀਦਾਰੀ ਨਾਲ 11 ਮੰਤਰਾਲਿਆਂ ਵਿੱਚ 36 ਮੌਜੂਦਾ ਕੇਂਦਰੀ ਯੋਜਨਾਵਾਂ ਨੂੰ ਜੋੜਦੀ ਹੈ। ਇਸ ਕਾਨਫਰੰਸ ਵਿੱਚ ਪੰਜਾਬ ਦੇ ਖੇਤੀਬਾੜੀ ਕਮਿਸ਼ਨਰ ਬਬੀਤਾ ਕਲੇਰ ਤੇ ਫਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫਸਰ ਕੁਲਵੰਤ ਸਿੰਘ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਧੰਨ ਧਾਨਿਆ ਕ੍ਰਿਸ਼ੀ ਯੋਜਨਾ ਦੇ ਤਹਿਤ ਜ਼ਿਲ੍ਹੇ ਵੱਲੋਂ ਕੀਤੇ ਗਏ ਕਈ ਉਪਰਾਲਿਆਂ ਲਈ ਫਾਜ਼ਿਲਕਾ ਦੀ ਸ਼ਲਾਘਾ ਕੀਤੀ ਗਈ ਹੈ। ਜਲੰਧਰ ਡਿਵੀਜ਼ਨ ਦੇ ਪੇਂਡੂ ਖੇਤਰਾਂ ਵਿੱਚ ਡਾਕ ਵਿਭਾਗ ਦੀਆਂ ਵੱਖ ਵੱਖ ਯੋਜਨਾਵਾਂ ਅਤੇ ਸੇਵਾਵਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਲੋਕਾਂ ਤੱਕ ਡਾਕ ਸੇਵਾਵਾਂ ਦੀ ਪਹੁੰਚ ਵਧਾਉਣ ਦੇ ਉਦੇਸ਼ ਨਾਲ ਪੰਜਾਬ ਡਾਕ ਸਰਕਲ ਵੱਲੋਂ ਡਾਕ ਚੌਪਾਲ ਤਹਿਤ ਮੋਬਾਈਲ ਥੀਏਟਰ ਵੈਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ 12 ਅਕਤੂਬਰ ਤੋਂ 12 ਨਵੰਬਰ 2026 ਤੱਕ ਪੰਜਾਬ ਦੇ ਸਾਰੇ ਡਾਕ ਡਿਵੀਜ਼ਨਾਂ ਵਿੱਚ ਚਲਾਈ ਜਾਏਗੀ। ਇਸ ਦੀ ਸ਼ੁਰੂਆਤ ਜਲੰਧਰ ਡਿਵੀਜ਼ਨ ਦੀ ਥਾਂ ਦੇ ਪਿੰਡ ਆਦਮਪੁਰ ਦੁਆਬਾ ਡਾਕਘਰ ਤੋਂ ਕੀਤੀ ਗਈ। ਇਸ ਬਾਰੇ ਸਮਾਗਮ ਦਾ ਉਦਘਾਟਨ ਸੀਨੀਅਰ ਸੁਪਰਡੈਂਟ ਆਫ ਪੋਸਟ ਆਫਿਸ ਸਤਿੰਦਰ ਸਿੰਘ ਲਹਿਰੀ ਨੇ ਕੀਤਾ। ਉਹਨਾਂ ਨੇ ਹਾਜ਼ਰ ਲੋਕਾਂ ਨੂੰ ਡਾਕ ਵਿਭਾਗ ਦੀਆਂ ਵੱਖ ਵੱਖ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਇੱਕ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ ਨੇ। ਸੂਬੇ ਦੇ ਕੈਬਨਿਟ ਮੰਤਰੀ ਡਾਕਟਰ ਪਰਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ ਦੌਰਾਨ ਪਿਛੜੀਆਂ ਸ਼੍ਰੇਣੀਆਂ ਦੇ 139 ਲਾਭਪਾਤਰੀਆਂ ਨੂੰ ਸਵੈ ਰੁਜ਼ਗਾਰ ਸਥਾਪਿਤ ਕਰਨ ਲਈ 4,82,00,000 ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ ਨੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਨੂੰ ਤਰੱਕੀ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਨਤੀਜਾ ਮੁਖੀ ਭਲਾਈ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਰਹੀ ਹੈ। ਪੰਜਾਬ ਸਰਕਾਰ ਨੇ ਪਟਿਆਲਾ ਜ਼ਿਲ੍ਹੇ ਵਿੱਚ ਛਾਤੀ ਅਤੇ ਮੂੰਹ ਦੇ ਕੈਂਸਰ ਦੇ ਜਾਂਚ ਪੈਟ ਨੂੰ ਲਾਗੂ ਕਰਨ ਲਈ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਫਾਊਂਡੇਸ਼ਨ ਯੂ ਵੀ ਕੈਨ ਨਾਲ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਨੇ। 12 ਮਹੀਨਿਆਂ ਦੀ ਸਾਂਝੀ ਪਹਿਲਕਦਮੀ ਦੇ ਤਹਿਤ ਪ੍ਰੋਜੈਕਟ ਦਾ ਉਦੇਸ਼ ਜ਼ਿਲ੍ਹੇ ਭਰ ਵਿੱਚ 20,000 ਲਾਭਪਾਤਰੀਆਂ ਦੀ ਜਾਂਚ ਕਰਨਾ ਹੈ। ਇਸ ਵਿੱਚ ਅਤਿਆਧੁਨਿਕ ਡਿਵਾਈਸ ਦੀ ਵਰਤੋਂ ਕਰਦੇ ਹੋਏ 10,000 ਔਰਤਾਂ ਲਈ ਵਿਸ਼ੇਸ਼ ਛਾਤੀ ਦੇ ਕੈਂਸਰ ਦੀ ਜਾਂਚ ਸ਼ਾਮਲ ਹੈ। ਇਸ ਤੋਂ ਇਲਾਵਾ 10,000 ਮਰਦਾਂ ਅਤੇ ਔਰਤਾਂ ਲਈ ਮੂੰਹ ਦੇ ਕੈਂਸਰ ਲਈ ਵਿਆਪਕ ਕਲੀਨਿਕ ਸਕਰੀਨਿੰਗ ਕੀਤੀ ਜਾਏਗੀ। ਇਸ ਵਿੱਚ ਯੋਗ ਲਾਭਪਾਤਰੀਆਂ ਨੂੰ ਤੁਰੰਤ ਮੁਫ਼ਤ ਅਤੇ ਨਕਦ ਰਹਿਤ ਇਲਾਜ ਅਤੇ ਤੀਜੇ ਦਰਜੇ ਦੀਆਂ ਸਿਹਤ ਸਹੂਲਤਾਂ ਨਾਲ ਜੋੜਨ ਲਈ ਇੱਕ ਮਜ਼ਬੂਤ ਰੈਫਰਲ ਵਿਧੀ ਵੀ ਸ਼ਾਮਲ ਹੈ। ਇਸ ਸਮਝੌਤੇ 'ਤੇ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਮੌਜੂਦਗੀ ਵਿੱਚ ਸਿਹਤ ਵਿਭਾਗ ਦੀ ਡਾਕਟਰ ਡਾਕਟਰ ਹਰਤਿੰਦਰ ਕੌਰ ਅਤੇ ਯੁਵਰਾਜ ਸਿੰਘ ਫਾਊਂਡੇਸ਼ਨ ਦੇ ਟਰੱਸਟੀ ਪੂਨਮ ਨੰਦਾ ਦੁਆਰਾ ਰਸਮੀ ਤੌਰ 'ਤੇ ਹਸਤਾਖਰ ਕੀਤੇ ਗਏ ਨੇ। ਵਿਜੀਲੈਂਸ ਨੇ ਸਤੰਬਰ ਮਹੀਨੇ ਵਿੱਚ 6 ਵੱਖ ਵੱਖ ਕੇਸਾਂ ਦੌਰਾਨ 6 ਸਰਕਾਰੀ ਅਧਿਕਾਰੀਆਂ ਅਤੇ 2 ਨਿੱਜੀ ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਬਾਰੇ ਦੱਸਦਿਆਂ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਵਿਜੀਲੈਂਸ ਨੇ ਇਸ ਸਮੇਂ ਦੌਰਾਨ ਜਨਤਕ ਸੇਵਾਵਾਂ ਅਤੇ ਹੋਰਨਾਂ ਖੇਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਹੈ। ਉਹਨਾਂ ਦੱਸਿਆ ਕਿ ਵਿਜੀਲੈਂਸ ਨੇ ਪਿਛਲੇ ਮਹੀਨੇ ਦੌਰਾਨ ਵੱਖ ਵੱਖ ਅਦਾਲਤਾਂ ਵਿੱਚ ਵਿਜੀਲੈਂਸ ਦੇ 23 ਕੇਸਾਂ ਸੰਬੰਧੀ ਚਲਾਣ ਵੀ ਪੇਸ਼ ਕੀਤੇ ਨੇ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਿਜੀਲੈਂਸ ਜਾਂਚ ਦੀ ਦਰਜ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 8 ਮੁਲਜ਼ਮਾਂ ਜਿਨ੍ਹਾਂ ਵਿੱਚ 7 ਸਰਕਾਰੀ ਕਰਮਚਾਰੀ ਨੇ ਇਹਨਾਂ ਦੇ ਵਿਰੁੱਧ 4 ਅਪਰਾਧਿਕ ਮਾਮਲੇ ਵੀ ਦਰਜ ਕੀਤੇ ਗਏ ਨੇ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ ਐਟ ਦਾ ਰੇਟ RNUAIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲਟਨ ਸੁਣੋਗੇ 1:40 ਤੇ। ਨਮਸਕਾਰ।
1: ये आकाशवाणी है और आप सुन रहे हैं विविध भारती का चंडीगढ़ केंद्र। क्या आप बेचना चाहते हैं अपना प्लॉट, मकान, पुरानी गाड़ी या घरेलू सामान?
2: क्या आप ढूंढ रहे हैं जीवन साथी, या फिर आप देना चाहते हैं जन्मदिन, मैरिज एनिवर्सरी, गृह प्रवेश या किसी विशेष अवसर की शुभकामनाएं?
1: अब आपकी हर छोटी बड़ी सूचना पहुंचेगी लाखों लोगों तक आकाशवाणी चंडीगढ़ के क्लासिफाइड विज्ञापनों से।
2: दुकान, बिजनेस, स्कूल या हॉस्पिटल के उद्घाटन की घोषणा हो, प्रवेश सूचना, टेंडर नोटिस, स्कूल एडमिशन्स या सांस्कृतिक, साहित्यिक और खेल आयोजनों की जानकारी, सब कुछ आकाशवाणी चंडीगढ़ से प्रसारित करवाएं आसान और किफायती दरों पर।
1: 15 शब्दों में दें अपना क्लासिफाइड विज्ञापन। अतिरिक्त शब्दों की भी सुविधा उपलब्ध।
2: अधिक जानकारी और बुकिंग के लिए संपर्क करें
1: आकाशवाणी चंडीगढ़ सेक्टर 34D, या हमें फोन करें। हमारा टेलीफोन नंबर है 2601846।
2: कम खर्च, बड़ी पहुंच।
1: आकाशवाणी चंडीगढ़।
3: आकाशवाणी चंडीगढ़ से लीजिए प्रस्तुत है फिल्म संगीत। कार्यक्रम की शुरुआत हम कर रहे हैं विदाई फिल्म के गीत से। इसे गाया है

0: जागरूकता पहल और जानकारी ले सभी इन्वेस्टर वेबसाइट पे विजिट करो या सभी साथी ऐप डाउनलोड करो।
1: नमस्कार ए आकाशवाणी ए हुण तुसी सरबजीत कौर तो प्रादेशिक खबरां सुनो। पहला इस बुलेटिन दियां खास खबरां। पंजाब विच नशा विरोधी कार्यकर्ता परविंदर सिंह चोटा दे कतल दी भाजपा समेत वख-वख सियासी पार्टियां वल्लों सख्त नखेधी सीबीआई जांच दी मंग। पंजाब विच एसआईआर मुकम्मल वोटरां दी कुल गिणती 2.1 करोड़ तों वध रहिंदे लोकां लई जल्द ही लाए जाणगे विशेष कैंप। पंजाब दे खेतीबाड़ी ते किसान भलाई मंत्री गुरबीर सिंह खुडियां वल्लों एसएएस नगर विखे आधुनिक बायो फर्टिलाइजर टेस्टिंग लैबोरेटरी दा उद्घाटन। 2000 रुपए तो वध दे गाहक तो व्यापारी लैण देण लई यूपीआई व्यापारी छोट दर एमडीआर दिवाली तो बाद की जाएगी लागू। व्यक्ति तो व्यक्ति सारे यूपीआई लैण देण रहण के मुफ्त। के मौसम विभाग वल्लों पंजाब हरियाणा ते चंडीगढ़ विच अगले 2 दिनां लई कई थावां ते गड़ेमारी ते बारिश दा ऑरेंज अलर्ट जारी। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਵਿੱਚ ਅੱਜ ਮਾਨਸਾ ਵਿਖੇ ਇੱਕ ਨਸ਼ਾ ਵਿਰੋਧੀ ਕਾਰਜਕਰਤਾ ਪਰਵਿੰਦਰ ਸਿੰਘ ਛੋਟਾ ਦੀ ਇੱਕ ਕੈਮਿਸਟ ਨੇ ਦਿਨ ਦਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਉਦੋਂ ਵਾਪਰੀ ਜਦੋਂ ਇਹ ਕਾਰਜਕਰਤਾ ਕਥਿਤ ਤੌਰ ਤੇ ਨਸ਼ੇ ਵੇਚਣ ਦਾ ਵਿਰੋਧ ਕਰਨ ਲਈ ਕੈਮਿਸਟ ਦੀ ਦੁਕਾਨ ਤੇ ਗਏ ਸਨ। ਕਾਰਜਕਰਤਾ ਤੇ ਉਹਨਾਂ ਦੇ ਸਾਥੀਆਂ ਨਾਲ ਬਹਿਸ ਦੌਰਾਨ ਕੈਮਿਸਟ ਨੇ ਪਰਵਿੰਦਰ ਸਿੰਘ ਤੇ ਗੋਲੀ ਚਲਾ ਦਿੱਤੀ। ਉਹਨਾਂ ਨੂੰ 3 ਗੋਲੀਆਂ ਲੱਗੀਆਂ। ਉਹਨਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਭਾਜਪਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਘਟਨਾ ਦੀ ਨਖੇਧੀ ਕੀਤੀ ਹੈ ਅਤੇ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਦੇ ਬਾਵਜੂਦ ਅਜਿਹੀ ਘਟਨਾ ਇਸ ਮੁਹਿੰਮ ਤੇ ਸ਼ੱਕ ਪੈਦਾ ਕਰਦੀ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਨਸ਼ਾ ਵਿਰੋਧੀ ਕਾਰਜਕਰਤਾ ਦੀ ਹੱਤਿਆ ਹੈਰਾਨ ਕਰਨ ਵਾਲੀ ਹੈ ਅਤੇ ਆਪ ਸਰਕਾਰ ਦੇ ਅਧੀਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਚਿੰਤਾਜਨਕ ਸਥਿਤੀ ਨੂੰ ਉਜਾਗਰ ਕਰਦੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ। ਅੱਜ ਜੋ ਲੋਕ ਨਸ਼ਿਆਂ ਵਿਰੁੱਧ ਖੜ੍ਹੇ ਨੇ ਉਹ ਖੁਦ ਜੋਖਮ ਵਿੱਚ ਨੇ। ਇਹ ਸ਼ਾਸਨ ਦੀ ਇੱਕ ਗੰਭੀਰ ਨਾਕਾਮਯਾਬੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਸਵਾਲ ਕੀਤਾ ਕਿ ਜੇਕਰ ਡਰੱਗ ਮਾਫੀਆ ਨਾਲ ਲੜਨ ਵਾਲੇ ਸੁਰੱਖਿਅਤ ਨਹੀਂ ਨੇ ਤਾਂ ਪੰਜਾਬ ਵਿੱਚ ਕੌਣ ਸੁਰੱਖਿਅਤ ਏ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਜਵਾਬ ਅਤੇ ਜਵਾਬਦੇਹੀ ਦੇ ਹੱਕਦਾਰ ਨੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਸ ਕਤਲ ਨੂੰ ਬੇਹੱਦ ਦੁਖਦਾਈ ਦੱਸਿਆ ਤੇ ਪਰਵਿੰਦਰ ਸਿੰਘ ਦੇ ਪਿਤਾ ਵੱਲੋਂ ਸਥਾਨਕ ਵਿਧਾਇਕ ਦਾ ਇਸ ਮਾਮਲੇ ਵਿੱਚ ਨਾਂ ਲਏ ਜਾਣ ਮਗਰੋਂ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਰਵਿੰਦਰ ਸਿੰਘ ਦੇ ਕਤਲ ਦੀ ਮੰਦਭਾਗੀ ਘਟਨਾ ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨਸ਼ੀਲ ਨੌਜਵਾਨ ਦਾ ਇਸ ਤਰ੍ਹਾਂ ਕਤਲ ਹੋਣਾ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਏ। ਇਹ ਘਟਨਾ ਸਮਾਜ ਅੰਦਰ ਨਸ਼ਿਆਂ ਦੇ ਵੱਧ ਰਹੇ ਮਾੜੇ ਪ੍ਰਭਾਵਾਂ ਅਤੇ ਇਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਕਰਦੀ ਏ। ਇਸ ਦੌਰਾਨ ਬਠਿੰਡਾ ਰੇਂਜ ਦੇ DIG ਹਰਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਸ ਕਤਲ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤੇ ਪੂਰਾ ਹੋਣ ਤੋਂ ਬਾਅਦ ਰਾਜ ਵਿੱਚ ਵੋਟਰਾਂ ਦੀ ਕੁੱਲ ਗਿਣਤੀ 2.1 ਕਰੋੜ ਤੋਂ ਵੱਧ ਹੋ ਗਈ ਏ, ਜਿਸ ਵਿੱਚ 506 ਤੀਜੇ ਲਿੰਗ ਤੇ ਜਾਂ ਥਰਡ ਜੈਂਡਰ ਵੋਟਰ ਸ਼ਾਮਿਲ ਨੇ। 13 ਅਗਸਤ 2026 ਨੂੰ ਪਹਿਲਾਂ ਪ੍ਰਕਾਸ਼ਿਤ ਖਰੜਾ ਸੂਚੀ ਵਿੱਚ ਵੋਟਰਾਂ ਦੀ ਗਿਣਤੀ 1 ਕਰੋੜ

0: 95,435 ਸੀ। ਇਹ 3.64 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਕੱਲ੍ਹ ਪ੍ਰਕਾਸ਼ਿਤ ਕੀਤੀਆਂ ਗਈਆਂ ਅਤੇ ਜ਼ਿਲ੍ਹਾ ਚੋਣ ਅਧਿਕਾਰੀਆਂ ਡੀਓਸ, ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਈਆਰਓਸ ਅਤੇ ਬੂਥ ਪੱਧਰ ਦੇ ਅਧਿਕਾਰੀਆਂ ਪੀਐਲਓਸ ਦੇ ਦਫ਼ਤਰਾਂ 'ਤੇ ਉਪਲਬਧ ਨੇ। ਇਹਨਾਂ ਨੂੰ ਮੁੱਖ ਚੋਣ ਅਧਿਕਾਰੀ ਪੰਜਾਬ ਦੀ ਅਧਿਕਾਰਤ ਵੈਬਸਾਈਟ ਅਤੇ ਨਾਗਰਿਕ ਸੇਵਾ ਪੋਰਟਲ www.voters.eci.gov.in ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਮੁੱਖ ਚੋਣ ਅਧਿਕਾਰੀ ਪੰਜਾਬ ਸ਼੍ਰੀਮਤੀ ਆਨੰਦਿਤਾ ਮਿੱਤਰਾ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਰੇ ਵੋਟਰਾਂ ਦਾ ਬਲਾਕ ਪੱਧਰੀ ਅਧਿਕਾਰੀਆਂ ਨਾਲ ਕੰਮ ਨੂੰ ਪੂਰਾ ਕਰਨ ਵਿੱਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਯੋਗ ਵੋਟਰਾਂ ਤੱਕ ਪਹੁੰਚਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਏ। ਹਾਲਾਂਕਿ ਜਿਨ੍ਹਾਂ ਲੋਕਾਂ ਨੇ ਅਜੇ ਵੀ ਅੰਤਮ ਸੂਚੀ ਵਿੱਚ ਆਪਣੇ ਨਾਂ ਦਰਜ ਕਰਾਉਣੇ ਨੇ ਉਨ੍ਹਾਂ ਲਈ ਜਲਦ ਹੀ ਵਿਸ਼ੇਸ਼ ਕੈਂਪ ਲਾਏ ਜਾਣਗੇ।
1: ਇਹ ਫਾਈਨਲ ਵੋਟਰ ਸੂਚੀ ਹੈਗੀ, ਇਹ ਤੋਂ ਬਾਅਦ ਜੇ ਕੋਈ ਵੀ ਵੋਟਸ ਜੁੜਨੇ ਹੈ ਉਹ ਸਪੈਸ਼ਲ ਕੈਂਪਸ ਅਸੀਂ ਕੰਡਕਟ ਕਰਾਂਗੇ ਐਂਡ ਸਪੈਸ਼ਲ ਕੈਂਪਸ ਕੰਡਕਟ ਕਰਦੇ ਹੋਏ ਅਸੀਂ ਬੀਐਲਓਸ ਨੂੰ ਵੋਟਰ ਸੂਚੀਆਂ ਦੇ ਕੇ ਉਹਦੇ ਵਿੱਚ ਅਸੀਂ ਲੋਕਾਂ ਨੂੰ ਉਹਨਾਂ ਦੇ ਨਾਂ ਚੈੱਕ ਕਰਾਵਾਂਗੇ। ਹਾਲਾਂਕਿ ਅਸੀਂ ਆਨਲਾਈਨ ਪਾਤੇ ਹੈਗੇ, ਲੇਕਿਨ ਕਈ ਲੋਕਾਂ ਦੀ ਕੰਫਰਟ ਲੈਵਲ ਨਹੀਂ ਹੁੰਦੀ ਹੈ, ਉਹਨਾਂ ਨੂੰ ਅਸੀਂ ਫਿਜ਼ੀਕਲ ਲਿਸਟਾਂ ਤੋਂ ਚੈੱਕ ਕਰਾਵਾਂਗੇ। ਚੈੱਕ ਕਰਾਉਣ ਤੋਂ ਬਾਅਦ ਜੇ ਫਿਰ ਵੀ ਕਿਸੇ ਦੀ ਵੋਟ ਰਹਿ ਗਈ ਹੈ ਉਹਨਾਂ ਤੋਂ ਅਸੀਂ ਦੈਨ ਐਂਡ ਦੇਅਰ ਫਾਰਮ ਨੰਬਰ 6 ਜਿਹੜਾ ਹੈਗਾ ਉਹ ਭਰਵਾ ਲਿਆਂਗੇ। ਜਿਹੜੀ ਹੁਣ ਤਿਆਰ ਹੋਈ ਹੈ ਫਾਈਨਲ ਰੋਲ, ਇਹਨੂੰ ਇੱਕ ਕਿਸਮ ਦਾ ਤੁਸੀਂ ਮਦਰ ਰੋਲ ਸਮਝੋ ਤੇ ਇਹ ਤੋਂ ਬਾਅਦ ਜਿਹੜੇ ਵੀ ਐਡੀਸ਼ਨਸ ਹੋਣਗੇ ਉਹ ਸਪਲੀਮੈਂਟ ਦੇ ਵਿੱਚ ਆਉਂਦੇ ਰਹਿਣਗੇ।
0: ਉਨ੍ਹਾਂ ਕਿਹਾ ਕਿ ਪ੍ਰਕਿਰਿਆ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਸਹਿਮਤ ਸਨ ਅਤੇ ਉਨ੍ਹਾਂ ਨੇ ਐਸਆਈਆਰ ਦੇ ਕੰਮ ਦੀ ਸ਼ਲਾਘਾ ਕੀਤੀ ਹੈ ਤੇ ਸੰਤੁਸ਼ਟੀ ਦਿਖਾਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ SAS ਨਗਰ ਦੇ ਕਾਲਕਟ ਭਵਨ ਵਿਖੇ ਇੱਕ ਆਧੁਨਿਕ ਬਾਇਓ ਫਰਟੀਲਾਈਜ਼ਰ ਟੈਸਟਿੰਗ ਲੈਬੋਰੇਟਰੀ ਦਾ ਉਦਘਾਟਨ ਕੀਤਾ। ਇਸ ਨਾਲ ਹੁਣ ਕਿਸਾਨਾਂ ਨੂੰ ਪ੍ਰਮਾਣਿਤ ਅਤੇ ਮਿਲਾਵਟ ਰਹਿਤ ਜੈਵਿਕ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ 4.50 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ 3 ਲੈਬਾਂ ਵਾਲਾ ਨੈੱਟਵਰਕ ਮੁਕੰਮਲ ਹੋ ਗਿਆ ਹੈ। ਇਸ ਤੋਂ ਪਹਿਲਾਂ 2 ਲੈਬੋਰੇਟਰੀਆਂ ਗੁਰਦਾਸਪੁਰ ਅਤੇ ਬਠਿੰਡਾ ਵਿਖੇ ਕਾਇਮ ਕੀਤੀਆਂ ਜਾ ਚੁੱਕੀਆਂ ਨੇ। ਉਦਘਾਟਨ ਉਪਰੰਤ ਸੰਬੋਧਨ ਕਰਦਿਆਂ ਸ਼੍ਰੀ ਖੁੱਡੀਆਂ ਨੇ ਕਿਹਾ ਕਿ ਲੈਬੋਰੇਟਰੀਆਂ ਕਿਸਾਨਾਂ ਨੂੰ ਮਿਆਰੀ ਉਤਪਾਦ ਉਪਲਬਧ ਕਰਾਉਣ, ਨਕਲੀ ਉਤਪਾਦਾਂ ਤੋਂ ਬਚਾਉਣ ਅਤੇ ਰਸਾਇਣਿਕ ਖਾਦਾਂ 'ਤੇ ਨਿਰਭਰਤਾ ਘਟਾਉਣ ਵਿੱਚ ਅਹਿਮ ਸਾਬਿਤ ਹੋਣਗੀਆਂ। 2000 ਰੁਪਏ ਤੋਂ ਵੱਧ ਦੇ ਗਾਹਕ ਤੋਂ ਵਪਾਰੀ ਲੈਣ ਦੇਣ ਲਈ UPI ਵਪਾਰੀ ਛੋਟ ਦਰ MDR ਦੀਵਾਲੀ ਤੋਂ ਬਾਅਦ ਲਾਗੂ ਕੀਤੀ ਜਾਏਗੀ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ NPCI ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ UPI ਅਤੇ ਸੇਵਾਵਾਂ ਸਟੀਅਰਿੰਗ ਕਮੇਟੀ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਇਹ ਫੈਸਲਾ ਲਿਆ ਹੈ ਕਿ ਚੋਣਵੇ ਗਾਹਕ ਤੋਂ ਵਪਾਰੀ UPI ਲੈਣ ਦੇਣ ਤੇ MDR ਦੀਵਾਲੀ ਤੋਂ ਤੁਰੰਤ ਬਾਅਦ ਲਾਗੂ ਕੀਤੀ ਜਾਏਗੀ। ਰਿਪੋਰਟ ਵਿੱਚ ਕਿਹਾ ਗਿਆ ਕਿ ਇਸੇ ਤਰੀਕ ਦੀ ਸੂਚਨਾ ਵੱਖਰੇ ਤੌਰ ਤੇ ਐਲਾਨੀ ਜਾਏਗੀ। ਸਾਰੇ ਵਿਅਕਤੀ ਤੋਂ ਵਿਅਕਤੀ UPI ਲੈਣ ਦੇਣ ਮੁਫ਼ਤ ਰਹਿਣਗੇ ਭਾਵੇਂ ਰਕਮ ਕਿੰਨੀ ਵੀ ਹੋਵੇ। MDR ਚਾਰਜ ਸਿਰਫ 2000 ਰੁਪਏ ਤੋਂ ਵੱਧ ਤੇ ਵਿਅਕਤੀ ਤੋਂ ਵਪਾਰੀ ਲੈਣ ਦੇਣ ਤੇ ਲਾਗੂ ਹੋਣਗੇ। ਕਰੀਬ 96% ਵਿਅਕਤੀ ਤੋਂ ਵਪਾਰੀ UPI ਲੈਣ ਦੇਣ ਪ੍ਰਭਾਵਿਤ ਨਹੀਂ ਹੋਣਗੇ। ਵਿਅਕਤੀ ਤੋਂ ਵਪਾਰੀ ਸ਼੍ਰੇਣੀ ਤਹਿਤ UPI QR ਕੋਡਾਂ ਰਾਹੀਂ ਪ੍ਰਤੀ ਮਹੀਨਾ 1,00,000 ਰੁਪਏ ਤੱਕ ਪ੍ਰਾਪਤ ਕਰਨ ਵਾਲੇ ਛੋਟੇ ਵਪਾਰੀ ਅਤੇ ਰੇਹੜੀ ਪਟੜੀ ਵਾਲਿਆਂ ਨੂੰ ਸਾਰੇ ਲੈਣ ਦੇਣ ਤੇ 0 MDR ਦਾ ਲਾਭ ਮਿਲਦਾ ਰਹੇਗਾ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਦੀ ISI ਦੀ ਹਮਾਇਤ ਪ੍ਰਾਪਤ ਗੈਰ ਕਾਨੂੰਨੀ ਹਥਿਆਰ ਤੇ ਧਮਾਕਾ ਖੇਜ ਸਪਲਾਈ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਪੁਲਿਸ ਅਦਾਰਿਆਂ ਤੇ ਹਮਲਾ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਮਈ 2026 ਵਿੱਚ ਆਰਮੀ ਛਾਉਣੀ ਖਾਸਾ ਨੇੜੇ ਹੋਏ ਇੰਪਰੋਵਾਈਜ ਐਕਸਪਲੋਸਿਵ ਡਿਵਾਈਸ IED ਧਮਾਕੇ ਸਬੰਧੀ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਆਪਸ ਵਿੱਚ ਜੁੜੇ 2 ਮਾਮਲਿਆਂ ਵਿੱਚ ਕੁੱਲ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰੇਨੇਡ ਅਤੇ ਇੱਕ 9 mm ਪਿਸਤੌਲ ਸਮੇਤ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। ਪੁਲਿਸ ਅਦਾਰਿਆਂ ਤੇ ਹਮਲੇ ਦੀ ਸਾਜ਼ਿਸ਼ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਏ। ਖਾਸਾ ਛਾਉਣੀ ਵਿਖੇ IED ਧਮਾਕੇ ਨੂੰ ਅੰਜਾਮ ਦੇਣ ਲਈ ਗ੍ਰਿਫ਼ਤਾਰ ਕੀਤੇ 3 ਕਾਰਕੁਨਾਂ ਦੀ ਪਛਾਣ ਅੰਮ੍ਰਿਤਸਰ ਦੇ ਰਹਿਣ ਵਾਲੇ ਵਜੋਂ ਹੋਈ ਏ। DGP ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਸ ਮੋਡਿਊਲ ਦੇ ਵਿਦੇਸ਼ੀ ਤਸਕਰਾਂ ਤੇ ISI ਦੇ ਕਾਰਕੁਨਾਂ ਨਾਲ ਕਥਿਤ ਸਬੰਧ ਸਾਹਮਣੇ ਆਏ ਨੇ। ਅਗਲੇਰੀ ਜਾਂਚ ਜਾਰੀ ਏ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਭਲਕੇ 14 ਤੇ 15 ਅਕਤੂਬਰ ਨੂੰ ਬਹੁਤ ਸਾਰੀਆਂ ਥਾਵਾਂ ਤੇ ਤੇਜ਼ ਹਵਾਵਾਂ ਨਾਲ ਗੜੇਮਾਰੀ ਅਤੇ ਗਰਜ ਚਮਕ ਸਮੇਤ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ ਸਮੇਤ 11 ਜ਼ਿਲ੍ਹੇ ਸ਼ਾਮਿਲ ਨੇ, ਜਦਕਿ ਬਾਕੀ ਕੁਝ ਹੋਰ ਜ਼ਿਲ੍ਹਿਆਂ ਵਿੱਚ ਵੀ

0: ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਆਖਰ ਚ ਖਾਸ ਖਬਰਾਂ। ਪੰਜਾਬ ਵਿਚ ਨਸ਼ਾ ਵਿਰੋਧੀ ਕਾਰਜਕਰਤਾ ਪਰਵਿੰਦਰ ਸਿੰਘ ਛੋਟਾ ਦੇ ਕਤਲ ਦੀ ਭਾਜਪਾ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਸਖ਼ਤ ਨਿਖੇਧੀ। ਸੀ ਬੀ ਆਈ ਜਾਂਚ ਦੀ ਮੰਗ। ਪੰਜਾਬ ਵਿਚ ਐਸ ਆਈ ਆਰ ਮੁਕੰਮਲ। ਵੋਟਰਾਂ ਦੀ ਕੁੱਲ ਗਿਣਤੀ 2.1 crore ਤੋਂ ਵੱਧ ਰਹਿੰਦੇ ਲੋਕਾਂ ਲਈ ਜਲਦ ਹੀ ਲਾਏ ਜਾਣਗੇ ਵਿਸ਼ੇਸ਼ ਕੈਂਪ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਐਸ ਏ ਐਸ ਨਗਰ ਵਿਖੇ ਆਤਾਧੁਨਿਕ ਬਾਇਓ ਫਰਟੀਲਾਈਜ਼ਰ ਟੈਸਟਿੰਗ ਲੈਬੋਰੇਟਰੀ ਦਾ ਉਦਘਾਟਨ। ਤੇ ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਅਗਲੇ 2 ਦਿਨਾਂ ਲਈ ਕਈ ਥਾਵਾਂ ਤੇ ਗੜੇਮਾਰੀ ਤੇ ਬਾਰਿਸ਼ ਦਾ ਔਰੇਂਜ ਅਲਰਟ ਜਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਰਾਤ 8:30 ਹੋਏਗਾ। ਨਮਸਕਾਰ।
1: FM 107.2 ਮੈਗਾਹਰਟਸ ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਅੰਮ੍ਰਿਤ ਪਾਣੀ ਦੇ ਤਹਿਤ ਸਰਵਣ ਕਰਦੇ ਹਾਂ ਕੁਝ ਸ਼ਬਦ। ਭਾਈ ਲਖਵਿੰਦਰ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ ਇਹ ਸ਼ਬਦ।

0: ਅੰਮ੍ਰਿਤ ਬਾਣੀ ਦੇ ਤਹਿਤ ਹੁਣੇ ਤੁਸੀਂ ਸਰਵਣ ਕਰ ਰਹੇ ਸੀ ਕੁਝ ਸ਼ਬਦ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਜ਼ ਤੇ।
1: बेटी के लिए गहने बनवाए एकदम खरे हॉलमार्क के, और तो और दुकानदार ने खुद 15 मिनट में हॉलमार्क के निशान लगा कर भी दिए।
2: अरे बुद्धू, हॉलमार्क गहने तो सिर्फ BIS लाइसेंस होल्डर

0: सेबी इन्वेस्टर जागरूकता पहल। जानकारी के लिए सेबी इन्वेस्टर वेबसाइट विजिट कीजिए, डाउनलोड सेबी सारथी ऐप।
1: ਬਈ ਹਰ ਦਿਨ 6 ਤੋਂ 7 ਕਰੋੜ ਵਹੀਕਲਸ ਪੈਟਰੋਲ ਪੰਪਸ ਤੇ ਫਿਊਲ ਭਰਵਾਉਂਦੇ ਨੇ। ਦੇਸ਼ ਵਿੱਚ ਲਗਭਗ 20 ਕਰੋੜ 2 ਵੀਲਰਸ ਅਤੇ 3 ਕਰੋੜ ਕਾਰਸ ਪਿਛਲੇ 2.5 ਸਾਲ ਤੋਂ E20 ਤੇ ਚੱਲ ਰਹੇ ਨੇ।
2: ਸਭ ਤਾਂ ਵਧੀਆ ਚੱਲ ਰਹੇ ਹਨ।
1: ਉਹੀ ਤਾਂ, ਅਗਰ E20 ਤੋਂ ਵਾਕਈ ਕੋਈ ਵਾਈਡ ਸਪਰੈਡ ਪ੍ਰੋਬਲਮ ਹੁੰਦੀ ਤਾਂ ਹੁਣੇ ਤੱਕ ਸਾਹਮਣੇ ਆਉਂਦੀ, ਪਰ ਅਜਿਹਾ ਤਾਂ ਕੁਝ ਹੋਇਆ ਨਹੀਂ। ਇਸ ਲਈ ਰੂਮਰਸ ਤੇ ਨਹੀਂ ਫੈਕਟਸ ਤੇ ਭਰੋਸਾ ਕਰੋ।
0: ਭਾਰਤ ਸਰਕਾਰ ਦੇ ਉਪਕ੍ਰਮ ਤੇਲ ਵਿਪਣਨ ਕੰਪਨੀਆਂ ਵੱਲੋਂ ਜਾਰੀ।
3: FM ਲਾਈਫਲਾਈਨ ਪ੍ਰੋਗਰਾਮ ਕੇ ਲਈ ਕੱਲ ਬਾਅਦ ਦੁਪਹਿਰ 3:30 ਸੇ 4 ਵਜੇ ਤੱਕ आपके टेलीफोन कॉल्स की रिकॉर्डिंग होगी। ब्रेस्ट कैंसर रोग की जागरूकता और उपचार के बारे में डिपार्टमेंट ऑफ रेडियो डायग्नोसिस एंड इमेजिंग डॉक्टर वीनू सिंगला आपके सवालों के जवाब देंगे। टेलीफोन नंबर्स हैं 2660615, 2660617, 2660619। चंडीगढ़ का एसटीडी कोड है 0172।

0: ਜ਼ਿੰਮੇਦਾਰ ਨਾਗਰਿਕ ਬਣਨਾ ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ ਐਚਆਈਵੀ ਏਡਸ ਕਿਵੇਂ ਨਹੀਂ ਫੈਲਦਾ ਐਚਆਈਵੀ ਏਡਸ ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ ਸੰਕਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ ਸੰਕਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ
2: घर का सपना हो नई गाड़ी की ख्वाहिश या किसी जरूरत के लिए पैसे एसबीआई देता है बेहतरीन लोन ऑप्शंस आकर्षक ब्याज दरों के साथ होम ऑटो पर्सनल पेंशन और गोल्ड लोन के लिए संपर्क करें अपनी नजदीकी शाखा से एसबीआई द बैंकर टू एवरी इंडियन नियम और शर्तें लागू
3: एफएम लाइफलाइन प्रोग्राम के लिए कल बाद दोपहर 3:30 से 4 बजे तक आपके टेलीफोन कॉल्स की रिकॉर्डिंग होगी ब्रेस्ट कैंसर रोग की जागरूकता और उपचार के बारे में Department of Radio Diagnosis and Imaging Dr. Vinu Singla आपके सवालों के जवाब देंगे. Telephone numbers हैं 2660615, 2660617, 2660619. Chandigarh का STD code है 0172.

0: ਦੇਸ਼ਕ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਤਰੱਕੀ ਸਮੂਹਿਕ ਵਿਕਾਸ ਅਤੇ ਸਾਂਝੇ ਮੌਕਿਆਂ ਤੇ ਟਿਕੀ ਹੋਈ ਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਵਿਆਪਕ ਅਤੇ ਤਾਲਮੇਲ ਵਾਲੀ ਰਣਨੀਤੀ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ ਕੈਬਨਿਟ ਮੰਤਰੀ ਰਣਬੀਰ ਸਿੰਘ ਅੰਗਵਾ ਨੇ ਵਿਸ਼ੇਸ਼ ਤੀਬਰ ਸਮੀਖਿਆ SIR ਸੰਬੰਧੀ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਤੱਥਾਂ ਤੋਂ ਪਰੇ ਦੱਸਦਿਆਂ ਖਾਰਜ ਕਰ ਦਿੱਤਾ ਕਿਹਾ ਵਿਰੋਧੀ ਧਿਰ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਏ ਭਾਰਤੀ ਜਨਤਾ ਪਾਰਟੀ ਦੇ ਮਹਿਲਾ ਮੋਰਚਾ ਨੇ ਅੱਜ ਕੇਰਲ ਦੇ ਇੱਕ ਕਾਂਗਰਸੀ ਸੰਸਦ ਮੈਂਬਰ ਦੁਆਰਾ ਕਥਿਤ ਜਿਨਸੀ ਸੈਸ਼ਨ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਹਰਿਆਣਾ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਫਾਈ ਖੇਡ ਦੇ ਮੈਦਾਨ ਦੀ ਦੇਖਭਾਲ ਅਤੇ ਸਹੀ ਨਿਕਾਸੀ ਲਈ ਬਜਟ ਜਾਰੀ ਕੀਤਾ ਗਿਆ ਹਰਿਆਣਾ ਦੇ ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਦਾ ਵਲੰਟੀਅਰ ਅਧਿਆਪਕ ਰਜਿਸਟ੍ਰੇਸ਼ਨ ਪੋਰਟਲ ਲਾਂਚ ਕੀਤਾ ਸਕੂਲਾਂ ਵਿੱਚ ਸਵੈ ਇੱਛਾ ਨਾਲ ਪੜ੍ਹਾਉਣ ਦੇ ਚਾਹਵਾਨ ਇਸ ਦੇ ਪੰਜੀਕਰਨ ਕਰ ਸਕਣਗੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਸੂਬਾ ਪ੍ਰਧਾਨ ਡਾਕਟਰ ਅਰਚਨਾ ਗੁਪਤਾ ਦੀ ਹਾਜ਼ਰੀ ਵਿੱਚ ਅੱਜ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਸੂਬਾ ਪ੍ਰਧਾਨ ਅਜੇ ਖੁੰਡੀਆਂ ਨੇ ਭਾਜਪਾ ਸੂਬਾ ਦਫ਼ਤਰ ਪੰਚਕਮਲ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਜਨਨਾਇਕ ਜਨਤਾ ਪਾਰਟੀ ਨੇ ਆਪਣੇ ਸੰਗਠਨ ਦਾ ਵਿਸਥਾਰ ਕੀਤਾ ਐਡਵੋਕੇਟ ਜਗਬੀਰ ਮਲਿਕ ਨੂੰ ਕਾਨੂੰਨੀ ਬੌਧਿਕ ਅਤੇ ਤਕਨਾਲੋਜੀ ਸੈੱਲ ਦਾ ਸੂਬਾ ਇੰਚਾਰਜ ਨਿਯੁਕਤ ਕੀਤਾ ਗਿਆ ਅਤੇ ਪ੍ਰੋਫੈਸਰ ਵੀਰੇਂਦਰ ਸਿੱਧੂ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਕਰਨਾਲ ਦੇ ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ ਵਿਖੇ ਅੱਜ ਆਯੋਜਿਤ ਹਾੜੀ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਕਣਕ ਅਤੇ ਜੌਂ ਦੀਆਂ ਸੁਥਰੀਆਂ ਕੀਮਤਾਂ ਕਿਸਮਾਂ ਦੇ ਬੀਜ ਉਪਲਬਧ ਕਰਵਾਏ ਗਏ ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ
1: यार एक बात बताओ किसी चीज पर 15-20 साल तक रिसर्च हुई हो हजारों घंटों तक उसकी टेस्टिंग हुई हो ऑटोमोबाइल इंडस्ट्री ARAI SIAM और BIS जैसी संस्थाओं ने उसे परखा हो नीति आयोग ने खुद उसके इंप्लीमेंटेशन की पॉलिसी बनाई हो और फिर उसे पूरे देश में चरणबद्ध तरीके से लागू किया गया हो
2: तो फिर वो भरोसेमंद ही होगी
3: बिल्कुल E20 भी ऐसा ही ईंधन है वैज्ञानिक रूप से परीक्षित प्रमाणित और सुरक्षित भारत सरकार के उपक्रम तेल विपणन ਕੰਪਨੀਆਂ ਦੁਆਰਾ ਜਾਰੀ
0: ਤੇ ਲੋ ਹੁਣ ਸੁਣੋ ਕੁਝ ਪੰਜਾਬੀ ਗੀਤ

ਅਮਰਿੰਦਰ ਗਿੱਲ ਦੇ ਗਾਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ 107.2 ਮੈਗਾਹਰਟਜ਼ ਤੇ। ਅਗਲਾ ਪ੍ਰੋਗਰਾਮ ਹਵਾ ਮਹਿਲ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇ ਕਰਾਂਗੇ।

0: ਲਓ ਜੀ ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ
1: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ ਤੇ ਤੂੰ ਵਾਇਰਲ ਨਾ ਹੋਣ ਦਾ
0: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਵਾਰ ਨਾਗਰਿਕ ਬਣਨਾ ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ ਸੰਕਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ ਸੰਕਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ
3: यार एक बात बताओ किसी चीज पर 15-20 साल तक रिसर्च हुई हो हजारों घंटों तक उसकी टेस्टिंग हुई हो ऑटोमोबाइल इंडस्ट्री ARAI SIAM और BIS जैसी संस्थाओं ने उसे परखा हो नीति आयोग ने खुद उसके इम्प्लीमेंटेशन की पॉलिसी बनाई हो और फिर उसे पूरे देश में चरणबद्ध तरीके से लागू किया गया हो
4: तो फिर वो भरोसेमंद ही होगी
5: बिल्कुल E20 भी ऐसा ही ईंधन है वैज्ञानिक रूप से परीक्षित प्रमाणित और सुरक्षित भारत सरकार के उपक्रम तेल विपणन कंपनियों द्वारा जारी
6: आप सुन रहे हैं विविध भारती राष्ट्रीय सेवा देश की सुरीली धड़कन छाया गीत कार्यक्रम के लिए कीजिए बस थोड़ा सा इंतजार
7: इस प्रोग्राम के प्रायोजक वीको वज्रतंती भारत का गम एक्सपर्ट

0: ਹਰਿਆਣ ਦੇ ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਦਾ ਵਲੰਟੀਅਰ ਅਧਿਆਪਕ ਰਜਿਸਟ੍ਰੇਸ਼ਨ ਪੋਰਟਲ ਲਾਂਚ ਕੀਤਾ। ਸਕੂਲਾਂ ਵਿੱਚ ਸਵੇੱਛਾ ਨਾਲ ਪੜ੍ਹਾਉਣ ਦੇ ਚਾਹਵਾਨ ਇਸ 'ਤੇ ਪੰਜੀਕਰਨ ਕਰ ਸਕਣਗੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਸੂਬਾ ਪ੍ਰਧਾਨ ਡਾਕਟਰ ਅਰਚਨਾ ਗੁਪਤਾ ਦੀ ਹਾਜ਼ਰੀ ਵਿੱਚ ਅੱਜ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਸੂਬਾ ਪ੍ਰਧਾਨ ਅਤੇ ਅਜੇ ਖੁੰਡੀਆਂ ਨੇ ਭਾਜਪਾ ਸੂਬਾ ਦਫ਼ਤਰ ਪੰਚਕਮਲ ਵਿਖੇ ਆਪਣਾ ਅਹੁਦਾ ਸੰਭਾਲ ਲਿਆ। ਜਨਨਾਇਕ ਜਨਤਾ ਪਾਰਟੀ ਨੇ ਆਪਣੇ ਸੰਗਠਨ ਦਾ ਵਿਸਥਾਰ ਕੀਤਾ। ਐਡਵੋਕੇਟ ਜਗਵੀਰ ਮਲਿਕ ਨੂੰ ਕਾਨੂੰਨੀ ਬੌਧਿਕ ਅਤੇ ਤਕਨਾਲੋਜੀ ਸੈੱਲ ਦਾ ਸੂਬਾ ਇੰਚਾਰਜ ਨਿਯੁਕਤ ਕੀਤਾ ਗਿਆ ਅਤੇ ਪ੍ਰੋਫੈਸਰ ਵੀਰੇਂਦਰ ਸਿੱਧੂ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਕਰਨਾਲ ਦੇ ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ ਵਿਖੇ ਅੱਜ ਆਯੋਜਿਤ ਹਾੜੀ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਕਣਕ ਅਤੇ ਜੌਂ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ ਉਪਲਬਧ ਕਰਵਾਏ ਗਏ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ।
1: ਲਓ ਜੀ, ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
2: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ, ਤੇ ਤੂੰ ਵਾਇਰਲ ਨਾ ਹੋਣ ਦਾ?
1: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ। HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
0: ਚਲੋ ਹੁਣ ਸੁਣੋ ਪੰਜਾਬੀ ਗੀਤਾਂ ਨਾਲ ਸਜਾ ਪ੍ਰੋਗਰਾਮ ਸੁਰ ਸਾਂਝ, ਸ਼ੁਰੂਆਤ ਕਰਦੇ ਹਾਂ ਹਰਭਜਨ ਮਾਨ ਦੇ ਗਾਏ ਇਸ ਗੀਤ ਦੇ ਨਾਲ।

0: ਬਈ ਹਰ ਦਿਨ 6 ਤੋਂ 7 ਕਰੋੜ ਵਹੀਕਲਸ ਪੈਟਰੋਲ ਪੰਪਸ ਤੇ ਫਿਊਲ ਭਰਵਾਉਂਦੇ ਨੇ। ਦੇਸ਼ ਵਿੱਚ ਲਗਭਗ 20 ਕਰੋੜ 2 ਵੀਲਰਸ ਅਤੇ 3 ਕਰੋੜ ਕਾਰਸ ਪਿਛਲੇ 2.5 ਸਾਲ ਤੋਂ E20 ਤੇ ਚੱਲ ਰਹੇ ਨੇ।
1: ਸਭ ਤਾਂ ਵਧੀਆ ਚੱਲ ਰਹੇ ਹਨ।
0: ਉਹੀ ਤਾਂ, ਅਗਰ E20 ਤੋਂ ਵਾਕਈ ਕੋਈ ਵਾਈਡ ਸਪਰੈਡ ਪ੍ਰੋਬਲਮ ਹੁੰਦੀ ਤਾਂ ਹੁਣੇ ਤੱਕ ਸਾਹਮਣੇ ਆਉਂਦੀ, ਪਰ ਅਜਿਹਾ ਤਾਂ ਕੁਝ ਹੋਇਆ ਨਹੀਂ। ਇਸ ਲਈ ਰੂਮਰਸ ਤੇ ਨਹੀਂ ਫੈਕਟਸ ਤੇ ਭਰੋਸਾ ਕਰੋ।
2: ਭਾਰਤ ਸਰਕਾਰ ਦੇ ਉਪਕ੍ਰਮ ਤੇਲ ਵਿਪਣਨ ਕੰਪਨੀਆਂ ਵੱਲੋਂ ਜਾਰੀ।
3: घर का सपना हो, नई गाड़ी की ख्वाहिश या किसी जरूरत के लिए पैसे, SBI देता है बेहतरीन लोन ऑप्शंस, आकर्षक ब्याज दरों के साथ। होम, ऑटो, पर्सनल, पेंशन और गोल्ड लोन के लिए संपर्क करें अपनी नजदीकी शाखा से। SBI, the banker to every Indian। नियम और शर्तें लागू।
4: ते लो हुन सुनो अमरिंदर गिल अते सुनिधि चौहान दा गाया गीत।

ਮਿੰਟ ਹੋ ਚੁੱਕੇ ਨੇ ਹੁਣ ਸਾਡੀ ਅੱਜ ਦੀ ਇਹ ਸਭਾ ਖਤਮ ਹੁੰਦੀ ਹੈ ਸਵੇਰੇ 5:55 ਤੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਇਜਾਜ਼ਤ ਦਿਓ ਜੈ ਹਿੰਦ